ਵਿਦ ਟਾਈਮ ਸ਼ੋ ਕਿ ਵੈਲਕਮ ਐਂਡ ਸੜੀ ਮਸ਼ੀ ਚਰਾਂਗੇ ਖੁਸ਼ ਭਾਈ ਤੁਲਸੀ ਸਰਤਾ ਦੋਸਤਾਂ ਤੇਰੇ ਬਨਾ ਸੀ ਅੰਦਰ ਸਖਰ ਖੁਸ਼ ਆਲਾ ਸ਼ ਲਲਾ ਅਸਲਾਮ ਅਲੈਕੁਮ ਯਾਰ ਆਵਾਜ਼ ਯੋ ਗੇ ਜੀ ਆਈ ਐਮ ਅਮਨ ਫਰਮ ਚਸਨ ਕੇ ਚ ਓਕੇ ਅਮਨ ਖੁਰ ਖੁਸ਼ ਆਲਾ ਸ਼ ਆਈ ਚ ਤੋ ਮੇਰੀ ਵੀ ਸਲਾਮ ਪਾਸ ਕਰੋ ਸਲਾਮ ਟੂ ਐਮਨ ਮਨਾਲ ਸਾਰਾ ਮਿਸਤ ਹੋ ਰਿਹਾ ਪੀ ਪੂਜਾ ਫਰਮੂਲਾ ਨੇ ਆਪ ਕੋ ਸਲਾਮ ਫਰ